0: ਆਦਮੀ ਆ ਰਿਕਾਰਡਿੰਗ ਹੈ ਗੜਾ 28 ਮਿੰਟ ਮੈਂ ਦਿਵ ਰਾਜਗੜ ਮਗਰਿੰਦਰ ਨੇ ਬਾਜ ਰਹੇ ਹੁੰਦੇ ਨੇ ਮੈਂ ਅਧਿਕ ਪ੍ਰੋਗਰਾਮ ਕਾਲ ਮੈਂ ਵਾਹ ਦੱਖਾ ਦਾ ਮਗਿੰਦਰ ਮੌਲਵਾ ਕਿ ਕਿਵਾ ਕੁਦਿੰ ਗਵਾਹਕ ਇੰਗੇ ਤੋ ਕਿਵਾ ਕੁਦਿੰ ਨਕੇ ਗੌਮ ਮੁਸਤਕਬਲ ਮੇ ਵਿਸਨਾ ਕੋ ਹਿੰਤਾ ਕਹਿ ਦਮ ਟਕਾ ਕੁਰਮ ਵੀ ਕੰਤ ਤਹਿ ਕਬਾ ਹੈ ਅਣ ਪ੍ਰੋਗਰਾਮ ਗ ਦੇਂ ਹਮ ਹਤੇ ਕੇ ਖਬਰ ਕੁਰਿ ਦਮ ਜ਼ੀਨਤ ਸਾਹ ਕੁਰਬ ਹੈ ਦੇ ਹੁੰ ਤੇ ਕਾ ਆਦਮੀ ਕਮਾ ਗੋਲਿੰ ਅਣ ਮੈਂ ਧੰਨਵਾਦ ਧੰਨਵਾਦ ਕਾ ਫੁਰਸਤ ਦਿਨ ਵੀ ਕਮਾ ਟਕਾ ਅਣ ਮੈਂ ਵਾਹ ਦਾ ਖਾਲ ਲੇ ਵੀ ਜ਼ੀਦਨਾ ਸਿੰਗੇ ਤੋ ਖਾਸ ਗਤ ਗਾਉਣ ਹਮ ਫਾਹ ਕੋਲਣ ਜ਼ੀਦਨਾ ਦੇ ਕੇ ਵਾਹ ਤੇ ਤੇ ਗਾ ਅਣ ਮੈਂ ਹਮ ਬੜ ਫਾਹ ਕਰਨ ਬੈ ਕੰਤ ਤੋ ਤੇ ਗਾ ਮੀ ਤਾਵਲੀ ਮੀ ਨਿਜ਼ਾਮ ਉਤਰੇ ਵਿਸ਼ਨੁ ਬਦਲ ਕੁਰਮ ਕੁਰ ਵਿਧਾਨ ਬੈ ਕੰਤ ਤਕਾ ਤੇ ਕੁਦਿਨ ਇਸਨੇ ਗੁਮਾ ਜ਼ਿੰਮਾਦਾਰ ਕੁਰਮ ਗੋਤੋਂ ਕੁਦਿਨ ਨਾ ਹਵਾ ਕੁਰੇ ਬੈ ਮਸੇਕ ਤਕਾ ਖਾਸ ਗੋਤ ਗਾ ਵਾਹਗ ਦੇ ਕੁੰ ਤੇ ਕਮ ਕੁਦਿਨ ਲੋਹਲੋ ਮਟਕਾ ਬਾਕੀ ਮੌਲੋ ਤੇ ਗ ਤੰਕੋ ਮੀ ਉਮਰ ਬੰਤੀ ਗ੍ਰੇਡ ਮਤੀ ਕੁਦਿਨ ਨਮ ਕੰਤ ਤਕ ਕੁਰਮ ਮਹਿਮ ਕਮ ਅਦੇ ਤੰਕੋ ਉਮਰ ਦਰ ਕੁਦਿਨ ਕੁਦਿਨ ਗੇ ਉਮਰ ਗੁਲੇ ਕੁਦਿਨ ਵਾਹ ਦੇ ਕੁਮ ਟਕਾ ਨੋਣੀ ਕੰਤ ਤਕ ਕੁਰਮ ਹਵਾ ਕੁਰਮ ਮਿਕਾਲ ਬੈ ਕੰਤ ਤਕ ਵਾਹਗ ਦੇ ਕੁੰਦੇ
1: ਜਿਦਨ ਅਰ ਬੜਾ ਫਾਕ ਕੁਰੇ ਵੀ ਮਕਾਉ ਮੁਗੇ ਇੱਕ ਇੱਕ ਕੰ ਕਮਾ ਇੱਕ ਇੱਕ ਮਸੋਰ ਤਕਾ ਮੇ ਦੋ ਬਹੁਸ ਕੋ ਖਿਆਲ ਫਾਲ ਕੁਰਮ ਕੇ ਫੁਰਸਤ ਕੁਦਿਨ ਨ ਤੀਨੋ ਮੁਹਿੰਮ ਮੁਕਾਂ ਕੁਦਿਨ ਏਰੁਂ ਇੱਕ ਕੰ ਕਮਾ ਮੇ ਦੋ ਵਿਸਨਾ
0: ਦੇਤ
1: ਕਾਉ ਮੁਗੇ ਇਜਤਿਮਾਈ ਕੰ ਕੰ ਇਕਸੋਦੀ ਕੰ ਕੰ ਤਿਮਾ ਵੇਟਾ ਗੁਲੁਂ ਹੁਰਿ ਕੰ ਕੰ ਕਾਉ ਮੁਗੇ ਮੀ ਵਜ਼ੀਫਾ ਗੇ ਮੈਦਾਨੋ ਗੇ ਕੰ ਕੰ ਟੈਕਨੋਲੋਜੀ ਗੇ ਮੀ ਜ਼ਮਾਨੋ ਕੰ ਕੰ ਕੁਰਿਆਰਿਆ ਗੇ ਅੰਨਾ ਗੋਤਾ ਮੇ ਦੋ ਫੁਂ ਕੋ ਵਿਸਨਾ ਇੱਕ ਕੰ ਕਮਾ ਮੇ ਦੇ ਇਕੁਦਿਨ ਗੇ ਖਿਆਲ ਤ ਫਾਲ ਕੁਰਮ ਕੇ ਫੁਰਸਤ ਦੀਨੁਂ ਵਰ ਮੁਹਿੰਮ ਮੁਕਮ ਏਰੁਂ ਇਕੁਦਿਨ ಗೌಮಗೆ ಕಂಕಮಾಮಿದು ಇತ್ತು ಬಿಸ್ನಾಣಿಕಮ ಎಂತರೇಕ ಫುರ್ಸ ತರುವಾಣ ಅಳ್ಕೊಂಡ್ ಮಂಗೆ ಮಿಫಾರುಗೆ ಬ್ಯಾರಿಕಿ ಜಾಣ ಅಸ್ಸಲಾಮ ಅಲೈಕುಮ್ ಜಾಣ
2: ಅಜ್ಜೋರಿ
1: ಹೆಂದುನೆ ಜಾಣ ಕುಬಾ ಕೆಹಿನ ಹಾಲು
0: ಅಡುವಿಚ್ಚಿ ಅವತ್ತಿ ಬರಾಬರ ತಿಕಂತದ ಕುರಬಾತಿಗೆತ
2: ಬರಾಬರ ಮಿಕಂ ವೇತಾನಿ
0: ಬರಾಬರ ಕಂಕಡಿ ಎಂಎಂ ಮಹಿಮ ಕಮ ದೇಂಜೇರ ಕಂತತಿ ಜೆಹುನೆ
2: ಆನಿಮತ ಕುನಿಕ ಅಂಗುಳಲ ಹಮಿ ಐ
1: ಕೆಹುಮಿ ಸೇಬ ಕುರಿಯ ದೇದತ್ತ
2: ಕುನಿಕ ಅಂಗುಸ್ ಕುರಿಯ ದೇ ಕುನಿಕ ಹಂ ಎದ್ದ ಕಹಾಲ ಪದ ಮಿ ಐ ಯೋ ಬೇಸ್ತೆ ಗಡಿ ಜೆಹೆದಿ
0: ಆ ಬರಾಬರ
2: ಬೇಸ್ಕೋ ದೀಪದಾಮ ರೆಗೆ
1: ಆ ರಂಗಳ ಏಮೆ ಮೇಗುತ್ ಕೊಳ್ಗೆ ತರೆಗೆ ಹಿಂಗೋ ಮೌಲುವ ಮಿಸ್ ಕುರಿಯ ದಮ ಕೇವಾ ಕುದಿನ ನಕಿ ಕಮ್ಗೆ ಮುಸ್ತಕ್ಬಲಾಮಿ ದು ವಿಸ್ನಾ ಕುದಬೇಕಂ ಹೆದಮಟ್ಟಕ ಕುರಂ ವಿ ಕಂತತ್ತೆ ಕಿ ಕೋಬಾಹಿ ಏಮೆ
2: ಬತಮ ಸಮಕ್ಕಿಯವಾ ದಿನಮ